0: ਹੋਏ ਹੈ ਅੱਖ ਮੁਹਈ ਹੋਈ ਹੋਈ ਅੱਖ ਮੁਹਈ ਹੋਈ ਹੋਈ ਕਿਵੇਂ ਜਸਤੀ ਰਾਮ ਕਈ ਥਰ ਸੰਸਰ ਹੋਏ ਕੁਹ ਕੁਹ ਗਾਉਚੇ ਕਈ ਤਿਮੀ ਜਸਤ ਅਸਲ ਮਨ ਭਾਕੀ ਕਈ ਥਰ ਸੰਸਰ ਹੋਏ ਹੈ ਚੌੜੀ ਕਚਮ੍ਰ ਚੇਪੀ ਤਿਮੀ ਜਸਤ ਸੁਪਰ ਬਿਊਟੀ ਕਈ ਥਰ ਸੰਸਰ ਹੋਏ
1: नमस्कार म युनिक परियार तपाई अहिले सुन्दै हुनुहुन्छ रेडियो सफलता 103.4 मेगाहर्ज।